ਮੁਸਲਮਾਨਾਂ ਉਹ ਸ਼ਾਮ ਗਰੀਬਾਂ ਦਜਿਓ ਗੁਜ਼ਰ ਗਿਆ, ਸਾਰਾ ਦਿਓ ਦੇ ਬਚਦੇ ਹੋਏ ਘੋੜੇ ਰੁਕ ਗਏ, ਚਲਦੀਆਂ ਹੋਈਆਂ ਤਲਵਾਰੀ ਰੁਕ ਗਈਆਂ, ਵਗਦੇ ਹੋਏ ਮੇਰੇ ਰੁਕ ਗਏ, ਹਵਾਵਾਂ ਰੁਕ ਗਈਆਂ, ਪਰਿੰਦਿਆਂ ਦੇ ਪਰਵਾਜ਼ ਰੁਕ ਗਏ, ਦਰਿਆਵਾਂ ਦੀ ਰਵਾਨੀ ਰੁਕ ਗਈ ਏ, ਜ਼ਮੀਨੇ ਕਰਬਲਾ ਚ ਬੰਬ ਆਏ, ਆਸਮਾਨ ਤੂਫਾਨ ਦੀ ਬਾਰਿਸ਼ ਉੱਠੀ ਏ, ਇਦੋਂ ਸ਼ਾਮ ਪੈ ਗਈ ਏ, ਉਹਦੇ 3 ਲੱਖ ਦੀ ਭੀੜ ਟਬਲ ਵਗਦੇ ਸਿੱਧੇ ਟਿਬਿਆਂ ਦੀ ਗੇਟ ਚਮਕ ਮਸੂਰ ਦਾ ਆਵਾਜ਼ ਆਉਂਦਾ ਹੈ, ਬਾਬਾ ਵੀ ਰੁਲ ਗਈ ਏ, ਕਈ ਦਾ ਆਵਾਜ਼ ਆਉਂਦਾ ਵੀ ਰੋਵੇ ਭੈਣ ਭਾਰੇ ਵਧੀ ਦੇਂਦੀ ਏ, ਦੂੜਾਂ ਉੱਡਦੀਆਂ ਪਈਆਂ, ਕਰਬਲਾ ਦਾ ਮੈਦਾਨ ਹੈ, ਕਿਦਾਈ ਅਕਬਰ ਦੀ ਲਾਸ਼, ਕਿਸਾਈ ਕਾਸਮ ਦੀ ਲਾਸ਼, ਕਿਸਾਈ ਅੱਬਾਸ ਦੀ ਲਾਸ਼, ਉਦੇ ਖੁਸ਼ੀਆਂ ਦੇ ਤਾਲੀਆਂ ਨੇ ਪਵਜਦੇ, ਇਦੇ ਚਮਕ ਮਸੂਰ, ਜਨਾਬ ਜ਼ੈਨਬ ਦਾ ਆਵਾਜ਼ ਆਉਂਦਾ, ਅੰਮਾ ਫਿਜ਼ਾ ਕਿਤੇ ਬਣੀਏ, ਇਹ ਆਚਨਾ ਧਰ ਕੇ ਹੋਏ, ਇੱਕ ਸ਼ਾਮੀ ਹੈ ਜਿਹੜਾ ਖਿਆਮ ਆਲ ਮੁਹੰਮਦ ਦੇ ਕਰੀਬ ਆਏ, ਆਣ ਕੇ ਆਦਾ ਕਈ ਸ਼ਹੀਦਾਂ ਦੀ ਬਾਣੀ ਬਾਹਰ ਮੌਜੂਦ, ਤਾਂ ਬਾਹਰ ਆਵੇ ਹਜ਼ਰਤ ਫਿਜ਼ਾ ਖੈਮੇ ਤੂੰ ਬਾਹਰ ਆਈ, ਕਿਉਂ ਸ਼ਾਮੀ ਕਿਉਂ ਨਾ ਤੂੰ ਸਤਸੰਗ ਦੇ ਲੋ ਰੋਂਦਾ ਕਿਉਂ ਹੈ, ਸ਼ਾਮੀ ਵੇਖ ਕੇ ਆਵੇ ਤੋੜੇ ਸੰਗ ਦੇ ਨਾਲ ਕਿਨਕ ਨਵਾਂ ਜ਼ੁਲਮ ਆਉਣ ਵਾਲਾ, ਜਿਹੜੇ ਦਿਓ ਨੂੰ ਜ਼ੁਲਮ ਹੋਏ ਉਹ ਪਹੁੰਚਦੇ ਰਹਿ, ਹੁਣ ਇੱਕ ਨਵਾਂ ਜ਼ੁਲਮ ਆਉਣ ਵਾਲਾ ਮੈਂ ਸੁਣ ਕੇ ਆਇਆ, ਕਿਹਾ ਜ਼ੁਲਮ ਹੈ, ਇਹ ਸ਼ਾਮੀ ਵੇਖ ਕੇ ਆਦਾ ਫੌਜ ਕੀ ਆਜ ਪ੍ਰੋਗਰਾਮ ਪਰ ਬਣਨ ਨੂੰ ਲਾਸ਼ਾਂ ਤੇ ਘੋੜੇ ਬਜਾਇਓ, ਤੋਰੇ ਮੈਂ ਸ਼ਾਮੀ ਆ, ਲੇਕਿਨ ਮੈਂ ਕਮਲ ਕਮ ਕਲਮਾ ਜ਼ਰੂਰ ਪੜਨਾ, ਮੈਂ ਦੱਸਣਾ ਹਾਂ ਕੋਈ ਵਸ ਲੱਗਦਾ ਹੀ ਤਾਂ ਇਹਨਾਂ ਲਾਸ਼ਾਂ ਤੇ ਘੋੜੇ ਬੱਜਾਂ ਨੂੰ ਬਜਾਓ, ਅਰਾਧਾ ਰੋਜਨਾ ਫਿਜ਼ਾ ਨੇ ਅੰਦਰ ਵਾਂਗ ਦੱਸਿਆ, ਜੁਦੀ ਰਾਰਾ ਦੀ ਕੋਈ ਵੱਡਾ ਜ਼ੁਲਮ ਆਉਣ ਵਾਲਾ ਪਿਆ, ਤਨ ਲਾਸ਼ਾਂ ਤੇ ਘੋੜੇ ਭਜਣੇ, ਅਲਾਦਾਰੋ 4-10 ਦਿਨ ਘੋੜਿਆਂ ਦੇ ਜਿਹੜੇ ਮਸ਼ਰਕ ਮਗਰਬ ਜਨੂਬ ਸ਼ੁਮਾਲ ਆ ਗਏ, ਇਹਨਾਂ ਦਾ ਅਫਸਰ ਵੇਖ ਕੇ ਆਦਾ ਜਿਸ ਵੇਲੇ ਮੈਂ ਇਸ਼ਾਰਾ ਕਰਾਂ ਘੋੜੇ ਭਜਾ ਦਿਆ, ਮੁਸਲਮਾਨਾ ਇਸ਼ਾਰਾ ਕੀਤਾ ਘੋੜੇ ਭਜਣ ਲੱਗੇ, ਇੱਕ ਦਸਤਾ ਫੌਜ ਦਾ ਨਿਕਲਿਆ ਅੱਗਾਂ ਵੱਧ ਕੇ ਆ ਜਨ ਖਬਰਦਾਰ, ਅਸਾਂ ਲਾਸ਼ ਤੇ ਘੋੜੇ ਨਾ ਭਜਾਂਦੇ ਸੂ, ਤੋਰੇ ਹਬੀਬ ਇਬਨੇ ਮਜ਼ਾਰ ਹੁਸੈਨ ਦੇ ਨਾਲ ਮਾਰਿਆ ਗਿਆ, ਲੇਕਿਨ ਹਬੀਬ ਸਾਡੀ ਕੌਮ ਦਾ ਸਰਦਾਰ, ਅਸਾਂ ਹਰ ਗਿਰ ਹਬੀਬ ਦੀ ਲਾਸ਼ ਤੇ ਘੋੜੇ ਨਾ ਭਜਾਂਦੇ ਸੂ, ਇਹਦਾ ਹੁਕਮ ਆਏ ਹਬੀਬ ਦੀ ਲਾਸ਼ ਚਾਹੇ ਮੁਸਲਮਾਨ ਹੋ ਜਾਵੇ, ਹਬੀਬ ਦੀ ਲਾਸ਼ ਚਈ ਗਈ ਹੈ, ਹੁਸੈਨ ਦੇ ਕੱਪੜੇ ਗਲੀ ਚੋਂ ਆਵਾਜ਼ ਆਏ, ਅੱਲਾ ਨੂੰ ਚੌਦਾ ਉਹ ਮੇਰਾ ਬੁੜਦਾ ਸਾਹਿਬੀ, ਅਲਹਮਦੁਲਿਲਾ ਤੋਲੇ ਗੋਲਿਆਂ ਦਾ ਸੰਬਾਤਲ ਨੂੰ ਬਚ ਗਿਆ, ਹਬੀਬ ਦੀ ਲਾਸ਼ ਚਈ ਗਈ ਹੈ, ਬਸ ਹੁਕਮ ਦਿੱਤਾ ਹੁਣ ਗੋਲੇ ਭਜਾ, ਜਦੋਂ ਮੇਰੀ ਗੋਲੇ ਭਜਣ ਲੱਗੇ ਨੇ ਦੱਸਾ ਫੌਜ ਦਾ ਗੱਦ ਨਿਕਲਿਆ, ਵੇਖ ਕੇ ਆ ਜਾ ਖਬਰਦਾਰ ਤੋਲੇ ਹੋਰ ਹੁਸੈਨ ਦੀ ਸੰਗਤ ਚ ਮਾਰਿਆ ਗਿਆ, ਸਾਡੀ ਕੌਮ ਦਾ ਸਰਦਾਰ, ਅਸਾਂ ਹੋਰ ਦੀ ਲਾਸ਼ ਪਾਮਾਲ ਨਹੀਂ ਆਉਣ ਦੇ ਹੋਣੀ, ਇਹ ਹੁਕਮ ਦੇ ਕੇ ਆ ਰਹੇ ਚਰਚਾ ਨਿਕਲਿਆ, ਹੁਸੈਨ ਦੀ ਸੰਗਤ ਮਾਰ ਗਿਆ ਸਾਡੀ ਕੰਮ ਦਾ ਸਰਦਾਰ, ਅਸਾਂ ਹੋਰ ਦੀ ਪਾਮਾਲ ਨਹੀਂ ਆਉਣ ਦੇ ਹੋਣੀ, ਇਹ ਹੁਕਮ ਦੇ

ਹੁਣ ਇਹ ਹੁਕਮ ਦਿੱਤਾ ਹੁਣ ਦਾ ਕੋਈ ਨਹੀਂ ਰਹਿ ਗਿਆ ਤਾਂ ਲਾਸ਼ਾਂ ਬੱਚੀਆਂ ਹੁਣ ਬੇਸ਼ੱਕ ਗੋਲੇ ਭਜਾ ਦਿਓ ਇਹਨੂੰ ਗੋਲੇ ਲੈ ਕੇ ਭਜਣ ਲੱਗਿਆ ਦਸਤਾ ਫੌਜ ਦਾ ਹੋਰ ਨਿਕਲਿਆ ਵੇਖ ਕੇ ਆ ਦਿਨ ਖਬਰਦਾਰ ਤੇਰੇ ਜੋ ਅੱਬਾਸ ਹੁਸੈਨ ਦਾ ਫਿਰਾ ਹੈ ਲੇਕਿਨ ਸਾਡੀ ਕੌਮ ਦਾ ਦੋਸਤਰਾ ਲੱਗਦਾ ਅਸੀਂ ਅੱਬਾਸ ਦੀ ਲਾਜ ਪਮਾਲ ਨਹੀਂ ਹੋਣ ਮੁਸਲਮਾਨ ਹੋ ਇਰਾਦਾ ਬੇਸ਼ੱਕ ਚਾਲ ਅੱਬਾਸ ਦੀ ਲਾਜ ਅੱਬਾਸ ਦੀ ਰਿਸ਼ਤੇਦਾਰ ਲਾਜ ਜਾਣ ਲੱਗਦੇ ਹੁਣ ਜਿਹੜੇ ਪਾਸ ਹੁਸੈਨ ਅੱਬਾਸ ਜਾਣਵੇ ਸੱਜੇ ਪਾਸੇ ਤੇ ਕਰਵਟ ਬਦਲੀ ਲਈ ਹੈ ਖੱਬੇ ਪਾਸੇ ਤੇ ਕਰਵਟ ਬਦਲੀ ਲਈ ਜਿਵੇਂ ਅੱਬਾਸ ਦੀ ਲਾਜ ਬੱਚੇ ਨੇ ਆਏ ਰਿਸ਼ਤੇਦਾਰ ਦਰਵਾਜ਼ੇ ਤੂੰ ਖੂਹ ਗਾਏ ਅੰਮਾ ਹੁਣ ਤਾਂ ਮੇਰੇ ਬਾਬੇ ਨੂੰ ਚਾਚਾ ਹੀ ਚੋਰੀ ਵਹਿੰਦਾ ਕੱਪੇ ਗੱਲ ਚੂ ਆਵਾਜ਼ ਆਏ ਖਬਰਦਾਰ ਮੇਰੀ ਲਾਸ਼ ਨਾ ਚਾਹੋ ਮੈਨੂੰ ਸਕੀਨਾ ਦੇ ਮੂੰਹ ਚ ਸ਼ਰਮਸਾਰ ਨਾ ਕਰ ਜਿਵੇਂ ਅੱਬਾਸ ਦੀ ਲਾਸ਼ ਨਹੀਂ ਕਮੀ ਹੁਸੈਨ ਦਾ ਆਵਾਜ਼ ਆਏ ਮੈਂ ਰਾਜ਼ੀ ਹਾਂ ਤੂੰ ਮੇਰਾ ਅਲਮਾਲਾ ਜਵਾਨ ਤੋੜੇ ਤੂੰ ਤਬਾ ਜਵਾਨ ਜਈ ਵਾਂ ਮੁਸਲਮਾਨ ਉਹ ਅੱਬਾਸ ਦੀ ਲਾਸ਼ ਹੀ ਦਈ ਗਈ ਹੁਣ ਤੋਂ ਲਾਸ਼ਾਂ ਬੱਚੀਆਂ ਇਹ ਵੇਖ ਕੇ ਆਦਾ ਹੁਣ ਉਹ ਲਾਸ਼ਾਂ ਮਿਲਾਂ ਦਾ ਕੋਈ ਨਹੀਂ ਰਿਹਾ ਅਲਾਦਾ ਰੋਜ਼ ਹੈ ਘੋੜੇ ਭੱਜਣ ਲੱਗੇ ਦਰਵਾਜ਼ੇ ਤੂੰ ਰਬਾਬ ਦਾ ਆਵਾਜ਼ ਆਇਆ ਮੇਰਾ ਛਿਆ ਮਹੀਨਿਆਂ ਦਾ ਗੁਰ ਅੱਗੇ ਤਰੀ ਫੁਲਾ ਲੈ ਤੀਰ ਨਾਲ ਮਾਰਿਆ ਗਿਆ ਹੁਣ ਘੋੜਿਆਂ ਦਾ ਸੁੰਬਾ ਥੱਲੇ ਕਿਵੇਂ ਆ ਰੁਬਾਬ ਘਬਰਾ ਨਹੀਂ ਤੂੰ ਬਿਲਕੁਲ ਫਿਕਰ ਮੈਂ ਘਰ ਮੈਂ ਸਿਰ ਦੀ ਲਾਜ ਪਮਾਲ ਨਹੀਂ ਹੋਣ ਦੇ ਅਲਾਦਾ ਰੋਜ਼ ਗੋਰੇ ਨਹਿਣ ਭੰਗੇ ਜਨਾਬੇ ਜ਼ੈਨਬ ਦਾ ਆਵਾਜ਼ ਆਏ ਸਕੀਨਾ ਬਚਦਾ ਆ ਜਨਾਬੇ ਸਕੀਨਾ ਦਾ ਆਵਾਜ਼ ਆਏ ਅੰਮਾ ਕਿਤੇ ਪਰ ਮੈਨੇ ਮੇਰਾ ਪੁੱਤ ਪਹਿਰਾ ਸਹਿਮਤ ਜਨਾਬੇ ਸਕੀਨਾ ਪਹਿਰਾ ਅੰਮਾ ਹੁਣ ਕੇ ਕਰਾਂ ਸਹੀ ਅੱਧਾ ਸਹੀ ਆਜ਼ਾਦੀ ਦਾ ਆਵਾਜ਼ ਹੈ ਆਸਤੀ ਨਾ ਚੱਕ ਪੁੰਜ ਜਨਾਬੇ ਸਕੀਨਾ ਨੇ ਆਸਤੀ ਨਾ ਪੁੰਜੀ ਅੰਮਾ ਹੁਣ ਕੇ ਕਰਾਂ ਆਵਾਜ਼ ਆਏ ਸਿਰ ਚ ਮਿੱਟੀ ਡੱਬਾ ਸਕੀਨਾ ਨੇ ਸਿਰ ਚ ਮਿੱਟੀ ਪਾਈ ਅੰਮਾ ਹੁਣ ਕੇ ਕਰਾਂ ਆਵਾਜ਼ ਆਏ ਜਿਵੇਂ ਯਤੀਮ ਸਿਰ ਤੇ ਹੱਥ ਰੱਖਦੇ ਮੈਂ ਹੱਥ ਰੱਖ ਜਨਾਬੇ ਸਕੀਨਾ ਨੇ ਹੱਥ ਸਿਰ ਤੇ ਰੱਖੇ ਅੰਮਾ ਹੁਣ ਕੇ ਕਰਾਂ ਹੁਣ ਸਭ ਮਾਰ ਤੇਰੇ ਬਾਬੇ ਦਾ ਇੱਕ ਚਿਹਰਾ ਜਾਂਦਾ ਨਾ ਬੁਲਾ ਰਿਸਾ ਉਸ ਨੂੰ ਸਭ ਮਾਰ ਤੇ ਆ ਕੇ ਬੁਲਾ ਰਿਸਾ ਮੇਰੇ ਬਾਬੇ ਦੀ ਲਾਸ਼ ਬਚਾਓ ਅਲਾਦਾਰੋ ਜਨਾਬੇ ਸਕੀਨਾ ਮਗਰੇ ਵਾਲੇ ਪਾਸੇ ਮੂੰਹ ਕਰਕੇ ਸਿਰ ਤੇ ਹੱਥ ਰੱਖ ਕੇ ਅਰੀ ਬੁਲਾ ਰਿਸਾ ਮੇਰੇ ਬਾਬੇ ਦੀ ਲਾਸ਼ ਪਮਾਲ ਪਈ ਹੁੰਦੀ ਹੈ ਜਾਂ ਇਤਨੇ ਤਾਈ ਦਰਿਆ ਪੁਰਾ ਤਲੇ ਪਾਸੋਂ ਗੂੰਜ ਆਈ ਹੈ ਮੈਂ ਤਾਂ ਇੰਤਜ਼ਾਰ ਹੈ ਬੈਠਾ ਹੋਇਆ ਲੇਕਿਨ ਮੁਸਲਮਾਨਾ ਸ਼ੇਰ ਜਾਗਲੇ ਲਾਸ਼ ਆਇਆ ਤਾਂ ਲੰਮੇ ਦੇ ਘੋੜੇ ਉੱਬੇ ਵੱਜ ਚੁੱਕੇ ਆ ਉੱਬੇ ਦੇ ਘੋੜੇ ਲੰਮੇ ਵੱਜ ਚੁੱਕੇ ਆ ਸ਼ੇਰ ਗੂੰਜਾ ਮਾਰ ਕੇ ਆ ਜਾਵਾ ਮੇਰੇ ਪੀਰ ਦੀ ਬੱਚੜੀ ਮੈਨੂੰ ਉਸ ਲਿਖਦੇ ਜਦਾ ਬਾਬਾ ਹੀ ਮਾਰੇ ਗਏ ਜਦਾ ਕੁਮਾਰੀ ਮਾਰਿਆ ਗਈ ਮੈਂ ਤਾਂ ਸਦਮੀ ਲਾ ਇੰਤਜ਼ਾਰ ਹੈ ਬੈਠਾ ਹੋਇਆ ਲਾਸ਼ਾਂ ਦੇ ਘੋੜੇ ਭੱਜ ਗਏ ਸ਼ਾਮ ਪੈ ਗਈ ਅਨਹੇਰਾ ਪੈ ਗਿਆ ਚਮੜੇ ਮਸੂਰ ਹੈ ਜਿਹੜੀ ਟਿੱਬਿਆਂ ਦੀ ਗੇਟ ਚ ਬੈਠੀ ਜਨਾਬੇ ਜ਼ੈਨਬ ਦਾ ਆਵਾਜ਼ ਆਵੇ ਅੰਮਾ ਫਿਰਿਆ ਹੁਣ ਅਸੀਂ ਕਿਤੇ ਹੋਈਏ ਸਾਡਾ ਰਿਹਾ ਜੂ ਕੋਈ ਨਹੀਂ ਨਿੱਕੇ ਨਿੱਕੇ ਬਾਲਣ ਕਹਿੰਦਾ ਆਵਾਜ਼ ਆਵੇ ਅੰਮਾ ਪਾਣੀ ਕੋਈ ਬਾਲ ਆਵੇ ਅੰਮਾ ਭੁੱਖ ਲੱਗੀ ਹੈ ਕਈ ਬਾਲ ਦਾ ਆਵਾਜ਼ ਆਵੇ ਅੰਮਾ ਮੇਰਾ ਬਾਬਾ ਕਿਹੜੇ ਲਿਆ ਸੀ ਇੱਕ ਬੱਚੀ ਹੈ ਜਿਹੜੀ ਫੁੱਫੀ ਦੇ ਕੋਲ ਆਣ ਕੇ ਆਦੀ ਅੰਮਾ ਮੇਰਾ ਬਾਬਾ ਕਿਹੜੇ ਲਿਆ ਸੀ ਜਨਾਬੇ ਜ਼ੈਨਬ ਦਾ ਆਵਾਜ਼ ਆ ਮੈਂ ਸਕੀਨਾ ਹੁਣ ਤੇਰਾ ਬਾਬਾ ਕੋਈ ਨਹੀਂ ਬੋਲਣਾ ਜਨਾਬੇ ਸਕੀਨਾ ਦਾ ਆਵਾਜ਼ ਆ ਅੰਮਾ ਮੈਂ ਹੁਣ ਸੋਹਣਾ ਪਿੱਛੇ ਜਨਾਬੇ ਜ਼ੈਨਬ ਫਰਮਾਉਂਦੀ ਹੁਣ ਆ ਮੇਰੀ ਝੋਲੀ ਆਵੇ ਰਹੀ ਆ ਮਿੱਟੀ ਆਵੇ ਰਹੀ ਉਹ ਮੁਸਲਮਾਨ ਉਹ ਕਮ ਅਜ਼ ਕਮ ਛੱਤਰੀ ਬਾਲ ਮਸੂਰ ਹੈ ਜਿਹੜੀ ਬੈਠੀ ਹੈ ਟਿੱਬਿਆਂ ਦੇ ਜਾਂ ਫੌਜ ਅਸਕੀ ਆ ਉਹਦੇ ਐਲਾਨ ਹੋ ਗਏ ਚੰਦ ਅਫਸਰ ਮਿਲ ਕੇ ਆਣ ਕੇ ਆ ਗਏ ਯਾਰ ਜ਼ੁਲਮ ਹੋਏ ਅਸਾਂ ਨੂੰ ਵੈਰਾ ਜਵਾਨਾਂ ਨੇ ਆਸ ਅਸਾਂ ਹੁਸੈਨ ਦੇ ਨਾਦਾਨ ਮਾਰੇ ਅਸਾਂ ਹੁਸੈਨ ਦੇ ਜਵਾਨ

ਸਦਕਾ ਦਿੱਤਾ ਹੈ ਅਲੀ ਅਸਲ ਦਾ ਤੀਵਾ ਕੋਈ ਪਰਦਾ ਬਾਬਾ ਨੇ ਦਿੱਤਾ ਮੇਰੀਆਂ ਪੁੱਤੀਆਂ ਦੇ ਰਾਹ ਖੁੱਲੇ ਹੋਏ ਬਾਬਾ ਮੈਨੂੰ ਇੱਕ ਬੜਾ

ਦੀ ਕਦਮਾਂ ਤੇ ਹੱਥ ਲਾ ਕੇ ਆਦੇ ਮੈਂ ਜਾਦਾ ਸੈਣ ਫਰਮੈਂਦੇ ਗਾਦੇ ਮੇਰੇ ਨਾਲ ਟੁਰ ਸੈਣ ਟੁਰਦੀ ਹੋਈ ਮੁਹੰਮਦ ਦੀ ਕਬਰ ਤੇ ਘਿਣ ਆਈਏ ਸੈਣਾ ਦੀ ਗਾਦੀ ਮੈਂ ਕੁ ਮੁਹੰਮਦ ਦੀ ਕਬਰ ਤੇ ਹੱਥ ਰੱਖ ਕੇ ਕਸਮ ਜਾ ਦੇ ਗਾਦੀ ਆਦੇ ਅੰਮਾ ਕਿਹੜੀ ਗਾਲੂ।

ਜੇ ਸਿਲਮਾ ਨੂੰ ਪਤਾ ਲੱਗਾ ਜੋ ਬਤੂਲ ਦੀਦੀ ਬਾਜ਼ਾਰ ਚ ਆ ਗਈ ਉਸ ਮਕਾਨ ਦੀ ਛੱਤ ਤੂੰ ਧੱਕ ਮਾਰ ਦਿੱਤਾ ਦੌੜਦੀ ਆ ਕੇ ਜਨਾਬੇ ਜਨਾਬੇ ਆਲੀਆ ਦੇ ਪੈਰ ਪਕੜ ਕੇ ਪਿੱਟ ਕੇ

ਗਈ। ਸਲਮਾ ਜਲਦੀ ਨਾਲ ਉੱਠੀ ਏ, ਬੁਰਕਾ ਪਰੇ ਸੱਟ ਕੇ, ਸਰ ਦੇ ਵਾਲ ਖੋਲ ਕੇ, ਆਪਣੇ 10 ਸਾਲ ਦੇ ਬੱਚੇ ਨੂੰ ਨਾਲ ਲਾ ਕੇ ਘਰ ਆ ਕੇ ਤਲਵਾਰ ਉਠਾਈ। ਤਲਵਾਰ ਉਠਾ ਕੇ ਆਵਾਜ਼ ਕਰਕੇ ਪੁੱਤਰ ਨੂੰ ਆਦੀ, ਅੱਜ ਬਤੂਲ ਦੀ ਧੀ ਦਾ ਬਦਲਾ ਗਿਣਨਾ। ਇਹ ਦੌੜੀਏ ਇਸ ਹਮਲਾ ਕੀਤਾ ਜਾਂ ਅਚਾਨਕ ਜਨਾਬੇ ਜਨਾਬ ਆਲੀਆ ਦੀ ਦੀਦ ਪਈ। ਸਹੀ ਆਜ਼ਾਦੀ ਨੇ ਬਿਰਾਹ ਦੀ ਸਾਂਗ ਤੋਂ ਡਿੱਠਾ, ਇਮਾਮ ਦੇ ਸਰ ਨੇ ਪਰਵਾਜ਼ ਕੀਤਾ, ਇਮਾਮ ਦਾ ਸਰ ਅੱਗੇ ਆ ਗਿਆ। ਆਵਾਜ਼ ਹੈ, ਸਲਮਾ ਜੰਗ ਨਹੀਂ ਕਰਨਾ, ਇਤਨੇ ਤੱਕ ਸਲਮਾ ਦੇ ਰਿਸ਼ਤੇਦਾਰ ਚਾਦਰਾਂ ਗਿੰਨਾ ਹੈ, ਤੂੰ ਸਾਡੀ ਇੱਜ਼ਤ ਤੇ ਬੁਰਕਾ ਪਾ ਚ, ਬੁਰਕੇ ਦਾ ਨਾਮ ਹੈ ਜਾਂ ਸਲਮਾ ਦੀ ਕੂਕ ਨਿਕਲੀ ਹੈ।

ਸੈਯਦ ਆਲੀ 48 ਘੰਟੇ ਬਾਜ਼ਾਰ ਚ ਰੁਲਦੀ ਰਹੀ ਏ, ਰੁਲਦੀ ਰੁਲਦੀ ਜਿਹੜੇ ਅਲੀ ਦੀ ਧੀ ਆਈਏ ਦਰਬਾਰ ਚ, ਸੈਯਦ ਆਦੀ ਨੇ ਦੀਵਾਰ ਨਾਲ ਟੇਕ ਲਾਈ, ਇਸ਼ ਮਰਵਤ ਕੀ ਆਵਾਜ਼ ਕਰ ਕਿਆ ਦੇ ਯਜ਼ੀਦ, ਹੁਸੈਨ ਦੀਆਂ ਭੈਣੀ ਕਹਿ ਦੋ ਕਿ ਆ ਗਈਆਂ, ਨਾਲੇ ਮੇਰੇ ਕੋਲ ਐਸੇ ਸਿਪਾਹੀ ਜਿਹੜਾ ਕਰਬਲਾ ਦੀ ਨਗਰੀ ਚ ਬੜੇ ਕਾਰਨਾਮੇ ਕੀਤੇ ਨੇ, ਇਹਨਾਂ ਨੂੰ ਇਨਾਮ ਦੇ। ਯਜ਼ੀਦ ਆਦਾ ਉਹ ਸਿਪਾਹੀ ਮੇਰੇ ਸਾਹਮਣੇ ਪੇਸ਼ ਕਰ, ਸ਼ਿਮਰ ਇਸ਼ਾਰਾ ਕੀਤਾ ਇੱਕ ਜਵਾਨ ਸਾਹਮਣੇ ਆ ਕੇ ਆਦਾ, ਯਜ਼ੀਦ ਮੈਨੂੰ ਬਹੁਤ ਬੜਾ ਇਨਾਮ ਨੇ ਜੋ ਮੈਂ ਕਰਬਲਾ ਦੀ ਨਗਰੀ ਸ਼ਹੀਦਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ। ਉਹ ਆਦਾ ਆਪਣੀ ਕਾਰਵਾਈ ਬਿਆਨ ਕਰ, ਉਹ ਆਵਾਜ਼ ਕਰਕੇ

ਜਾਈ ਇੱਕ ਮਹੀਨਾ ਪਿੱਛਾ ਹਟਾਏ ਇੱਕ ਮਹੀਨਾ ਹੋਰ ਵੱਧ ਕਿਆ ਦਾ ਯਜ਼ੀਦ ਮੈਨੂੰ ਬਹੁਤ ਬੜਾ ਇਨਾਮ ਦੇ ਮੈਂ ਉਹ ਜ਼ੁਲਮ ਕੀਤਾ ਹੈ ਜੋ ਫਿਤਰਤੀ ਤੌਰ ਤੇ ਇਨਸਾਨ ਉਹੀ ਜ਼ੁਲਮ ਨਹੀਂ ਕਰ ਸਕਦਾ ਮੈਂ ਫਿਤਰਤ ਦੇ ਖਿਲਾਫ ਇਹ ਜ਼ੁਲਮ ਕੀਤਾ ਹੈ ਉਹ ਆਦਾ ਆਪਣਾ ਜ਼ੁਲਮ ਬਿਆਨ ਕਰ ਉਹ ਆਵਾਜ਼ ਕਰਕੇ ਆਦਾ ਹੈ ਉਹ

ਤੇ ਅਚਾਨਕ ਯਜ਼ੀਦ ਦੀ ਦੀਦ ਪਈ ਹੈ ਪਰਦਾਦਾਰਾਂ ਦੇ ਪਿੱਛੇ ਕਿਆਰੇ ਕੇ ਚਾਰ ਸਾਲ ਦੀ ਇੱਕ ਬੱਚੀ ਖੜੀ ਹੈ ਜਿਹੜੀ ਇੱਕ ਪੈਰ ਚੈਂਦੀ ਹੈ ਵੱਲ ਜ਼ਮੀਨ ਤੇ ਰੱਖਦੀ ਯਜ਼ੀਦ ਆਵਾਜ਼ ਕਰ ਕਿਆ ਦੇ ਕਹਿ ਦੀ ਇਸ ਬੱਚੀ ਨੂੰ ਆ

ਦਸਵੀਂ ਦੇ ਦਿਨ ਸੈਯਦ ਦੇ ਦਰਦਾਂ ਦੀ ਇਬਤਦਾ ਸ਼ੁਰੂ ਹੋਈ ਹੈ। ਹੁਸੈਨ ਨਮਾਜ਼ ਪੜ੍ਹ ਕੇ ਭੈਣ ਦੇ ਖੈਮੇ ਚੈਨ ਆਵਿਲ ਕਿਆ, ਲੇਕਿਨ ਭੈਣ ਮੁਸੱਲੇ ਤੇ ਬੈਠੀ ਹੈ। ਇਮਾਮ ਨੇ ਆ ਕੇ ਭੈਣ ਦੇ ਚਿੱਟੇ ਵਾਲਾਂ ਤੇ ਹੱਥ ਰੱਖਾ ਹੈ। ਆਵਾਜ਼ ਹੈ ਅੰਮਾ ਦੀ ਜਾਈ, ਮੇਰੀ ਮਰਜ਼ੀ ਹੈ ਕਰਬਲਾ ਦੀ ਜੰਗ ਦੀ ਇਬਤਦਾ, ਮੈਂ ਤੇਰੇ ਚੰਨ ਅਕਬਰ ਤੂੰ ਕਰਾਂ, ਮੈਨੂੰ ਅਕਬਰ ਵਲਾ ਦੇ। ਅਕਬਰ ਵਲਾਵਣ ਦਾ ਨਾਮ ਆਇਆ ਜਾਂ ਸੈਯਦ ਆਦੀ ਉੱਠ ਕੇ ਜਿਵੇਂ ਦੂੰ ਬਚੜੇ ਮੁਸੱਲੇ ਤੇ ਬੈਠਿਆ ਸੀ, ਬਚੜਾਂ ਦਾ ਹੱਥ ਨੱਪ ਕੇ ਭਿਰਾ ਦੇ ਪੈਰਾਂ ਚ ਬਾਇਸ

ਮਜਬੂਰ ਕਰਕੇ ਗਿਣਨਾ ਐਨ। ਲੇਕਿਨ ਸੈਯਦ ਆਦੀ ਆ ਕੇ 15 ਕਦਮਾਂ ਤੇ ਮਿੱਟੀ ਤੇ ਬਹਿ ਗਈ ਏ। ਆਵਾਜ਼ ਆ ਹੁਸੈਨ ਮੈਂ ਤੇਰਾ ਸਦਕਾ ਦਿੱਤਾ, ਮੈਂ ਸਦਕੇ ਦੇ ਨੇੜੇ ਨਹੀਂ ਵੰਜਣਾ। ਸੈਯਦ ਆਦੀ ਮਿੱਟੀ ਤੇ ਬੈਠੀ ਏ, ਜਾਂ ਇੱਕ ਸਿਪਾਹੀ ਦਰਵਾਜ਼ੇ ਤੂੰ ਆਵਾਜ਼ ਕਰਕੇ ਆ ਦੇ ਹੁਸੈਨ, ਬਾਲ ਮਰਵਾਉਣੇ ਸ਼ੁਰੂ ਕਰ ਦਿੱਤੇ ਨੀ। ਤੇਰੇ ਕੋਲ ਅਕਬਰ ਜਾਂ ਜਵਾਨ ਏ, ਗਾਜ਼ੀ ਜਾਂ ਜਵਾਨ, ਸਾਡੇ ਮੁਕਾਬਲੇ ਚ ਕੋਈ ਜਵਾਨ ਭੇਜ। ਜੇ ਉਸਨੇ ਤਾਲਾ ਮਾਰਿਆ, ਬੇਦੇ ਬਿਮਾਰ ਬਿਸਤਰੇ ਬਿਮਾਰੀ ਤੇ ਤੜਪ ਹੈ, ਤਲਵਾਰ ਚਾਹ ਕੇ ਦੌੜ ਕੇ ਪਿਉ ਦੇ ਖੈਮੇ ਚਾਹ ਕੇ ਆਵਾਜ਼ ਕਰਕੇ ਆਦੇ, ਬਾਬਾ ਮੇਰੀ ਗੈਰਤ ਨੂੰ ਜੋਸ਼ ਆ ਗਿਆ ਹੈ। ਸਿਪਾਹੀ ਦਰਵਾਜ਼ੇ ਤੇ ਪੈ ਬੁਲੇ, ਮੈਨੂੰ ਜੰਗ ਦੀ ਇਜਾਜ਼ਤ ਦਿਓ, ਜੰਗ ਦੀ ਇਜਾਜ਼ਤ ਨਾ ਮਾਵਣਾ।

ਸਾਰੀਆਂ ਬੀਬੀਆਂ ਕੰਡ ਕਰੋ, ਪਰਦਾਦਾਰ ਕੰਡ ਕਰ ਬੈਠੇ ਨੇ। ਇਮਾਮ ਨੇ ਆਪਣੇ ਜਵਾਨ ਬਛੜੇ ਦੇ ਸਰ ਤੋਂ ਅਮਾਮਾ ਉਤਾਰਿਆ। ਅਮਾਮਾ ਉਤਾਰ ਕੇ ਇੱਕ ਲੰਬਾ ਰੱਖ ਕੇ ਸੈਯਦ ਨੇ ਅਕਬਰ ਦਾ ਤਾਤਲ ਹਨਕ ਵਲਾਇਆ ਹੈ। ਤਾਤਲ ਹਨਕ ਵਲਾ ਕੇ ਮੂੰਹ ਚੁਮਕਿਆ, ਅਦਨ ਅਕਬਰ ਮੇਰੀ ਤਰਫੋਂ ਤਾਂ ਇਜਾਜ਼ਤ ਤੇਰੀ, ਲੇਕਿਨ ਜ਼ਈਫ ਮਾਂ ਤੈਨੂੰ ਸਾਰੀ ਜ਼ਿੰਦਗੀ ਬਚੜਾ ਨਹੀਂ ਸੱਡਾ, ਉਹ ਮਿੱਟੀ ਤੇ ਬੈਠੀ ਵਨ, ਮਾਂ ਨੂੰ ਮਜਬੂਰ ਕਰ ਦੋ ਤੈਨੂੰ ਬਚੜਾ ਸੱਡੇ। ਪਿਓ ਦੇ ਹੁਕਮ ਦੀ ਤਾਮੀਲ ਕਰਦਾ ਹੋਇਆ ਅਕਬਰ ਨੇ ਆ ਕੇ ਮਾਂ ਦੇ ਪੈਰ ਨਪਿਨ, ਬੀਬੀ ਨੇ ਜਿਹੜੇ ਜਵਾਨ ਬਚੜੇ ਦਾ ਤਾਤਲ ਹਨਕ ਵੱਲਾ ਹੋਇਆ।

0: ਜਦਾਂ ਅਕਬਰ ਤੇਰੇ ਪਾਕਰ ਸੀ ਜਨ ਸ਼ਾਮ ਬੜੇ ਬਾਕੂ ਚੜ ਸੀ ਜਦਾਂ ਅਕਬਰ ਤੇਰੇ ਪਾਕਰ ਸੀ ਜਨ ਸ਼ਾਮ ਬੜੇ ਬਾਕੂ ਚੜ ਸੀ ਹੋਸੀ ਮੰਜ਼ਲ ਕਾਲਿਆ ਰੋਹਾਂ ਜੇ ਤੂੰ ਖਤਮ ਕੁਰਾਨ ਦੀਵਾ ਚੋੜੇ ਹੋਸੀ ਮੰਜ਼ਲ ਕਾਲਿਆ ਰੋਹਾਂ
1: ਬਾਬਾ ਮੇਰੇ ਵੀਰ ਦੀ ਜਲ ਕਦਰ ਚੜ੍ਹਨੀ ਇਹ ਤੁਹਾਡਾ ਸਾ ਮੇਰੇ ਵੀਰ ਦੇ ਨਾਲ ਜਾਣੀ ਕਿਹੋ ਜਿਹੇ ਹੋਣੇ ਉਹਨਾਂ ਦੀਆਂ ਪੌਸ਼ਾਕਾਂ ਕਿਹੋ ਜਿਹੀਆਂ।

ਮੁਸਲਮਾਨਾਂ ਹੋਏ ਸ਼ਾਮੇ ਗਰੀਬਾਂ ਦਾ ਵੀ ਦਜੋਂ ਗੁਜ਼ਰ ਗਿਆ ਸਾਰਾ ਦਿਨ ਦੇ ਭੱਜਦੇ ਹੋਏ ਘੋੜੇ ਰੁਕ ਗਏ ਚਲਦੀਆਂ ਹੋਈਆਂ ਤਲਵਾਰੀ ਰੁਕ ਗਈਆਂ ਵਗਦੇ ਹੋਏ ਮੇਰੇ ਰੁਕ ਗਏ ਹਵਾਵਾਂ ਰੁਕ ਗਈਆਂ ਪਰਿੰਦਿਆਂ ਦੇ ਪਰਵਾਜ਼ ਰੁਕ ਗਏ ਦਰਿਆਵਾਂ ਦੀ ਰਵਾਨੀ ਰੁਕ ਗਈ ਏ ਜ਼ਮੀਨ ਕਰਬਲਾ ਚ ਬੰਬ ਆਏ ਆਸਮਾਨ ਤੂਫਾਨ ਦੀ ਬਾਰਿਸ਼ ਉੱਠੀ ਏ ਇਦੋਂ ਸ਼ਾਮ ਪੈ ਗਈ ਏ ਉਹਦੇ 3 ਲੱਖ ਦੀ ਭੀੜ ਟਬਲ ਵਗਦੇ ਸਿੱਧੇ ਟਿਬਿਆਂ ਦੀ ਗੇਟ ਚਮਕ ਮਸੂਰ ਦਾ ਆਵਾਜ਼ ਆਉਂਦਾ ਬਾਬਾ ਵੀ ਰੁਲ ਗਈ ਏ ਕਈ ਦਾ ਆਵਾਜ਼ ਆਉਂਦਾ ਵੀਰੋ ਭੈਣ ਪਾਰੇ ਵਧੀ ਦੇਂਦੀ ਏ ਦੂੜਾਂ ਉੱਡਦੀਆਂ ਪਈਆਂ ਕਰਬਲਾ ਦਾ ਮੈਦਾਨ ਏ ਕਿਦਾਈ ਅਕਬਰ ਦੀ ਲਾਸ਼ ਕਿਦਾਈ ਕਾਸਮ ਦੀ ਲਾਸ਼ ਕਿਦਾਈ ਅੱਬਾਸ ਦੀ ਲਾਸ਼ ਉਦੇ ਖੁਸ਼ੀਆਂ ਦੇ ਤਾਲੀਆਂ ਨੇ ਪਵਜਦੇ ਇਦੇ ਚਮਕ ਮਸੂਰ ਜਨਾਬ ਜ਼ੈਨਬ ਦਾ ਆਵਾਜ਼ ਆਉਂਦਾ ਅੰਮਾ ਫਿਜ਼ਾ ਹੁਣ ਕਿਤੇ ਬਣੀਏ ਇਹ ਆਚਨਾ ਧਾਰ ਕੇ ਹੋਏ ਇੱਕ ਸ਼ਾਮੀ ਹੈ ਜਿਹੜਾ ਕਿਆਮ ਆਲੇ ਮੁਹੰਮਦ ਦੇ ਕਰੀਬ ਆਏ ਆਣ ਕੇ ਆਦਾ ਕਈ ਸ਼ਹੀਦਾਂ ਦੀ ਬਾਣੀ ਬਾਹਰ ਮੌਜੂਦ ਤਾਂ ਬਾਹਰ ਆਵੇ ਹਜ਼ਰਤ ਫਿਜ਼ਾ ਖੈਮੇ ਤੂੰ ਬਾਹਰ ਆਈ ਕਿਉਂ ਸ਼ਾਮੀ ਕਿਉਂ ਨਾ ਤੂੰ ਸਤ ਸੰਦੇ ਲੋ ਰੋਂਦਾ ਕਿਉਂ ਹੈ ਸ਼ਾਮੀ ਵੇਖ ਕੇ ਆਵੇ ਤੋੜੇ ਸੰਦੇ ਨਾਲ ਕਿਨਕ ਨਵਾਂ ਜ਼ੁਲਮ ਆਉਣ ਵਾਲਾ ਜਿਹੜੇ ਦਿਓ ਨੂੰ ਜ਼ੁਲਮ ਹੋਏ ਉਹ ਪਹੁੰਦੇ ਰਹਿ ਹੁਣ ਇੱਕ ਨਵਾਂ ਜ਼ੁਲਮ ਆਉਣ ਵਾਲਾ ਮੈਂ ਸੁਣ ਕੇ ਆਇਆ ਕਿਹਾ ਜ਼ੁਲਮ ਹੈ ਇਹ ਸ਼ਾਮੀ ਵੇਖ ਕੇ ਆਵੇ ਫੌਜ ਕੀ ਆਜ ਪ੍ਰੋਗਰਾਮ ਪਰ ਬਣਨੇ ਨੂੰ ਲਾਸ਼ਾਂ ਤੇ ਘੋੜੇ ਬਜਾਇਓ ਤੋਲੇ ਮੈਂ ਸ਼ਾਮੀ ਆ ਲੇਕਿਨ ਮੈਂ ਕੰਮ ਕੰਮ ਕਲਮਾ ਜ਼ਰੂਰ ਪੜਨਾ ਮੈਂ ਦੱਸਣਾ ਹਾਂ ਕੋਈ ਵਸ ਲੱਗਦੇ ਪਹਿਲਾਂ ਲਾਸ਼ਾਂ ਤੇ ਘੋੜੇ ਬੱਜਾਂ ਨੂੰ ਬਚਾਓ ਅਰਾਦਾ ਰੋਜਨਾ ਫਿਜ਼ਾ ਨੇ ਅੰਦਰ ਵਾਂਗ ਦੱਸਿਆ ਜੁਗੀ ਰਾਰਾ ਵੀ ਕੋਈ ਵੱਡਾ ਗੁਲਮ ਵਾਲਾ ਪਿਆ ਤੈਨੂੰ ਲਾਸ਼ਾਂ ਤੇ ਘੋੜੇ ਬਜਣੇ ਅਰਾਦਾਰੋ 4-10 ਦਿਨ ਘੋੜਿਆਂ ਦੇ ਜਿਹੜੇ ਮਸ਼ਰਕ ਮਗਰਬ ਜਨੂਬ ਸ਼ੁਮਾਲ ਆ ਗਏ ਇਹਨਾਂ ਦਾ ਅਫਸਰ ਵੇਖ ਕੇ ਆਦਾ ਜਿਸ ਵੇਲੇ ਮੈਂ ਇਸ਼ਾਰਾ ਕਰਾਂ ਘੋੜੇ ਭਜਾ ਦਿਆ ਮੁਸਲਮਾਨਾ ਹੋਏ ਇਸ਼ਾਰਾ ਕੀਤਾ ਘੋੜੇ ਭਜਣ ਲੱਗਿਆ ਇੱਕ ਦਸਤਾ ਫੌਜ ਦਾ ਨਿਕਲਿਆ ਅੱਗਾਂ ਵੱਧ ਕੇ ਆ ਦਿਨ ਖਬਰਦਾਰ ਅਸਾਂ ਲਾਸ਼ ਤੇ ਘੋੜੇ ਨਾ ਭਜਾਂ ਦੇ ਸੂ ਤੋੜੇ ਹਬੀਬ ਇਬਨ ਮਜ਼ਾਰ ਹੁਸੈਨ ਦੇ ਨਾਲ ਮਾਰਿਆ ਗਿਆ ਲੇਕਿਨ ਹਬੀਬ ਸਾਡੀ ਕੌਮ ਦਾ ਸਰਦਾਰ ਏ ਅਸਾਂ ਹਰ ਗਏ ਹਬੀਬ ਦੀ ਲਾਸ਼ ਤੇ ਘੋੜੇ ਨਾ ਭਜਾਂ ਦੇ ਸੂ ਇਹਦਾ ਹੁਕਮ ਆਏ ਹਬੀਬ ਦੀ ਲਾਸ਼ ਚਾਹ ਲਿਓ ਮੁਸਲਮਾਨਾ ਹੋ ਜਾਏ ਮੇਰੇ ਹਬੀਬ ਦੀ ਲਾਸ਼ ਚਈ ਗਈ ਏ ਹੁਸੈਨ ਦੇ ਕੱਪੇ ਦੇ ਗਲੇ ਚੋਂ ਆਵਾਜ਼ ਆਏ ਅੱਲਾ ਨੂੰ ਚਾਹੁੰਦਾ ਉਹ ਮੇਰਾ ਬੁੜਦਾ ਸਾਹਿਬ ਹੀ ਅਲਹਮਦੁਲਿਲਾ ਤੋਲੇ ਗੋਰਿਆਂ ਦਾ ਸੰਬਾਤਲ ਨੂੰ ਬਚ ਗਿਆ ਹਬੀਬ ਦੀ ਲਾਸ਼ ਚਈ ਗਈ ਏ ਬਸ ਹੁਕਮ ਦਿੱਤਾ ਹੁਣ ਘੋੜੇ ਭਜਾ ਦੂਆ ਮੇਰੀ ਘੋੜੇ ਭਜਣ ਲੱਗੇ ਨੇ ਦਸਤਾ ਫੌਜ ਦਾ ਗੱਦ ਨਿਕਲਿਆ ਵੇਖ ਕੇ ਆ ਜਾ ਖਬਰਦਾਰ ਤੋਲੇ ਹੋਰ ਹੁਸੈਨ ਦੀ ਸੰਗਤ ਚ ਮਾਰਿਆ ਗਿਆ ਸਾਡੀ ਕੌਮ ਦਾ ਸਰਦਾਰ ਏ ਹੋਰ ਦੀ ਲਾਸ਼ ਪਵਾਲ ਨਹੀਂ ਆਉਣ ਦੇਣੀ ਇਹ ਹੁਕਮ ਦੇ ਕੇ ਅਰੇ ਬੇਸ਼ਕ ਜਾ ਲਿਓ ਹੋਰ ਦੀ ਲਾਸ਼ ਹੀ ਚਈ ਗਈ ਏ ਮੁਸਲਮਾਨ ਹੋ ਜਾਵੇ ਹੋਰ ਦੀ ਲਾਸ਼ ਚਮੀ ਹੈ ਸਹੀ ਅੱਡਾ ਆਵਾਜ਼ ਹੈ ਅਲਹਮਦੁਲਿਲਾ ਮੇਰਾ ਨਵਾਂ ਮਹਿਮਾਨ ਚੁਪੋਰੇ ਤੋਰੇ ਖੋਰਿਆਂ ਦਾ ਸੰਬੰਧ ਨੂੰ ਬਚ ਗਿਆ ਆ ਮੁਸਲਮਾਨਾਂ ਉਹ ਲਾਸ਼ਾਂ ਚਾਹੀਦੀਆਂ ਵਾਰਿਸ ਬਣਦੇ ਆਂਦਰ ਹੁਣ ਇਹ ਹੁਕਮ ਦਿੱਤਾ ਹੁਣ ਦਾ ਕੋਈ ਨਹੀਂ ਰਹਿ ਗਿਆ ਤਾਂ ਲਾਸ਼ਾਂ ਬੱਚੀਆਂ ਹੁਣ ਬੇਸ਼ਕ ਘੋੜੇ ਭਜਾ ਦਿਓ ਇਹਨੂੰ ਘੋੜੇ ਲੈ ਕੇ ਭਜਣ ਲੱਗਿਆ ਦਸਤਾ ਫੌਜ ਦਾ ਹੋਰ ਨਿਕਲਿਆ ਵੇਖ ਕੇ ਆ ਦਿਨ ਖਬਰਦਾਰ ਤੇਰੇ ਜੋ ਅੱਬਾਸ ਹੁਸੈਨ ਦਾ ਫਿਰਾ ਹੈ ਲੇਕਿਨ ਸਾਡੀ ਕੌਮ ਦਾ ਦੋਸਤਰਾ ਲੱਗਦਾ ਅਸੀਂ ਅੱਬਾਸ ਦੀ ਲਾਸ਼ ਪਮਾਲ ਨਹੀਂ ਹੋਣ ਮੁਸਲਮਾਨ ਹੋ ਬੇਸ਼ਕ ਚਾ ਲਿਓ ਅੱਬਾਸ ਦੀ ਲਾਸ਼ ਅੱਬਾਸ ਦੀ ਰਿਸ਼ਤੇਦਾਰ ਲਾਸ਼ ਚਾਹਣ ਲੱਗਦੇ ਜਿਹੜੇ ਪਾਸੋਂ ਚਾਹੁੰਦੇ ਅੱਬਾਸ ਜਾਣ ਵਾਲੇ ਸੱਜ
سجے پاسے تے کروٹ بدلی لی ہے کبے پاسے تے کروٹ بدلی لی جمیلے عباس دی لاش پتے نے آئے رشتے دار دروازے تو کھوک آئی اما ہون تا میرے بابے مجھا چاہی چھوڑی ویدہ کپے گالی چو آواز آئے خبردار میری لاش نہ چاہو میں مستقینہ دے موئی تو شرم سار نہ کرو جمیلے عباس دی لاش نہیں کمی حسین دا آواز آئے میں راضی ہوں تو میرا المالا جوان توڑے تو تبا جوائے چاہی وائی مسلمانہ و عباس دی لاش ہی چاہی گئی وہ تو ان لاشاں بچیاں اے ویکھ کے آدھا ہونے وہ لاشاں گناں دا کوئی نہیں رہا ادادار ہو جائے لے گھوڑے بھجن لگ گئے دروازے تو رباب دا آواز آئے میرا چھیا مہینیاں دا گھوڑ اگے تری بھلا لے تیر نال ماریا گیا ہوں گھوڑے آدھا تم بات لے کی ویا سیدہ آواز آئے رباب گھبرا نہیں تو بالکل فکر نہ کر میں اس گردی راج پمال نہیں ہو دے ادادار ہو جا گھوڑے نہن بھنگے جناب زینب دا آواز آئے سکینہ بچلا آ جناب سکینہ دا آواز آئے اما کی دے پر میں نے میرا پتر باہر آ خیمت جناب سکینہ باہر آئے اما ہن کے کرا سیدہ سیدادی دا آواز آئے آستینہ تک کون جناب سکینہ نے آستینہ کنی اما ہن کے کرا آواز آئے سرج مٹی چپا سکینہ نے سیرے مٹی پائی امہوں کے کرم آواز آئے جنہیں یتیم سر سے ہاتھ رکھ دے میں ہاتھ رکھ جناب سکینہ نے ہاتھ سر سے رکھے میں امہوں کے کرم آواز آئے ہون سب مار تیرے باب دیکھ شیر آجا نلا بلا رسا اس سب مار تیرا کا بلا رسا میرے باب دلاز بچاوت اللہ دارو جناب سکینہ مغرب والے پاسے منہ کر کے سر سے ہاتھ رکھ کے علی ابو حارث آ میرے بابے دی لاش پمال پئی ہوندی ہے یا اتنے تائیں دریا ہے پورا تل پاسوں گونج آئی ہے اور جا دا میں تا انتظار ہے بیٹھا ہو یا لیکن مسلمان آ شیر جنگ لے لا چایا تلم میں دے گھوڑے اوبے بچ چکے ہیں اوبے دے گھوڑے لمے بچ چکے ہیں شیر گونجا مار کے آ جا وجہ میرے پیر دی بچڑی میں نو اس لس دی جدا بابا ہی مارے گی جدا اکباری مارے گی میں تسب ملا انتظار ان بیٹھا ہوں لاشاں دے گھوڑے بج گئے شام پائے گئی انہیرا پائے گیا چمچ مسرور ہے جڑی ٹبیاں دی گیڑ چ بیٹھی جناب زینب دا آواز آنے اما فضا ہونا سیکھ دے ہوئی ہے ساڈا ریا جو کوئی نہیں نکے نکے بالن کہیں دا آواز آنے اما پانی کوئی بالا دے اما بھوک لگی ہے کہیں بال دا آواز آنے اما میرا بابا کڑ لیا سی ایک بچی ہے جڑی بھوپھی دے کول آن کے آ دی اما میرا بابا کڑ لیا سی جناب زینب دا آواز میں سکینہ ہوں تیرا بابا کوئی نہیں بدلا جناب سکینہ دا آواز اما میں ہوں سننا پکتے جناب زینب فرمائیں دی ہوں آ میری جولی آوے رہی یا مٹی آوے رہی او مسلمان آؤ کم از کم چھتری بالن اہم چمچ مسور ہے جڑی بیٹھی ہے چبیاں دے یا فوج اس کی عادت اعلان ہو گیا چند افسر مل کے آن کے آ دن یار ظلم ہوئے اساں نو ویرا جوانا نے آر اساں حسین دے نادانی مارے اساں حسین دے جوانی مارے اساں حسین دے ریڈیو آن 1430

ਸ਼ਿਮਰ ਮੇਰੀ ਗੱਲ ਸੁਣ, ਸ਼ਿਮਰ ਕਰੀ ਬਾਵਾਜ਼ ਦੱਸ ਕਹਿਦੀ, ਸਹੀ ਠੱਜਾ ਸਾਹ ਭਰ ਕਿਆ ਦੇ ਮੇਰੇ ਛੋਟੇ ਬਾਲੀ ਨਮਾਜ਼ੀਨ, ਮੇਰੇ ਪਰਦਾਦਾਰ ਹੀ ਨਮਾਜ਼ੀਨ, ਮੈਨੂੰ ਇੱਕ ਮਸਜਿਦ ਖਾਲੀ ਕਰਵਾ ਦੇ, ਮੇਰੇ ਪਰਦਾਦਾਰ ਨਮਾਜ਼ ਪੜ੍ਹਦੇ, ਮੈਂ ਵੀ ਨਮਾਜ਼ ਪੜ੍ਹਦਾ। ਮਸਜਿਦ ਖਾਲੀ ਹੋ ਗਈ, ਪਰਦਾਦਾਰ ਅੰਦਰ ਪਏ ਨਮਾਜ਼ ਪੜ੍ਹਦੇ, ਸੈਯਦ ਨਮਾਜ਼ ਪੜ੍ਹ ਕੇ ਮਸਜਿਦ ਦੇ ਦਰਵਾਜ਼ੇ 'ਤੇ ਬੈਠੇ ਬਾਕਰੀ ਕੋਲੇ। 15 ਮਿੰਟ ਗੁਜ਼ਰੇ ਜਾਂ ਬਾਕਰ ਦੀ ਦੀਦ ਉੱਠੀਏ, ਬਾਕਰ ਕਿਆ ਦੇਖੇ, ਇੱਕ ਜਵਾਨ ਜਿਹਦੇ ਨਾਲ ਦੋ ਨੌਕਰ, ਦਰਵਾਜ਼ੇ ਮਸਜਿਦ ਤੋਂ ਗੁਜ਼ਰ

ਜਦੋਂ ਪਿਛਲੇ ਸਾਲ ਚਾਚਾ ਮਦੀਨੇ ਆਇਆ ਈ ਤੁਸੀਂ ਫਰਮਾਇਆ ਹੁਣ ਮਦੀਨੇ ਨਾ ਵੀ ਸ਼ਾਮਾਂ ਵੀ ਬਾਬਾ ਉਸੇ ਹੁਕਮ ਦੇ ਤਹਿਤ ਸ਼ਾਮ ਚ ਆਇਆ ਹੋਇਆ ਹੈ ਅਗਰ ਤੁਸੀਂ ਇਤਲਾਹ ਨਾ ਦਿੱਤੀ ਹੈ ਰੁਲਵੇ ਸੀ ਸਈਅ ਠੱਡਾ ਸਾਬਰ ਕਿਆ ਦੇ ਬਾਕਿਰ ਤੇਰੀ ਮਰਜ਼ੀ ਬਾਕਿਰ ਤੁਰਿਆ ਕਿ ਅਬਾਦ ਦਾਮਨ ਨਪਸ ਜਵਾਨ।

ਮਿਲਵਾਵਾਂ ਨਾ ਲੈ ਕੇ ਜਿਸ ਵੇਲੇ ਬਿਮਾਰ ਦੇ ਕਰੀਬ ਆਏ ਇਬਰਾਹੀਮ ਦੇ ਨੀਰੇ ਜਾਰੀ ਥੈਨ ਇਮਾਮ ਦੀ ਹਾਲਤ ਦੇਖ ਕੇ ਪੈਰਾਂ 'ਚ ਟੱਕਰ ਮਾਰ ਕੇ ਆਦਾ ਮੌਲਾ ਤੂੰ ਇਮਾਮ ਏ ਅਲੀ ਦਾ ਪੋਤਰਾ ਤੇਰੇ ਨਾਲ ਕਿਆ ਬਣ ਗਈ ਤੇਰੀ ਹਾਲਤ ਕੀ ਏ ਮੈਲੇ ਕੱਪੜੇ ਕਿਉਂ ਇਮਾਮ ਦੇ ਨੀਰੇ ਜਾਰੀ ਥੈਨ ਸੈਯਦ ਨੇ ਇਬਰਾਹੀਮ ਨੂੰ ਕਿਹੜਾ ਜਵਾਬ ਦਿੱਤਾ ਹੈ।

ਵਿੱਚ ਇਬਰਾਹੀਮ ਹੱਥ ਬੰਨ ਕੇ ਆਦਾ ਸਰਦਾਰ ਤੇਰੇ ਜਿਗਰ ਚ ਕੋਈ ਇਤਨਾ ਸੇਕ ਤੇਰੇ ਖੂਨ ਤੇਰਾ ਖੂਨ ਜਾਰੀ ਹੋ ਗਿਆ ਹੈ ਮੌਲਾ ਮੈਂ ਤੇਰਾ ਨੌਕਰ ਹਾਂ ਮੈਨੂੰ ਇਜਾਜ਼ਤ ਦੇ ਮੈਂ ਕੋਈ ਡਾਕਟਰ ਲਿਆਵਾਂ ਤੇਰਾ ਇਲਾਜ ਕਰਾਵਾਂ ਇਲਾਜ ਦਾ ਨਾਮ ਆਇਆ ਇਮਾਮ ਦੇ ਨੀਰੇ ਜਾਰੀ ਥੈਨ ਸੈਯਦ ਰੋਕ ਇਬਰਾਹੀਮ ਨੂੰ ਕਿਹੜਾ